ਇੱਕ ਵਾਰੀ ਫਿਰ ਸਾਰਿਆਂ ਨੂੰ ਨਰਿੰਦਰ ਵੱਲੋਂ ਸਤਿ ਸ੍ਰੀ ਅਕਾਲ ਐਂਡ ਵੈਲਕਮ ਟੂ ਦ ਪੰਜਾਬੀ ਸਾਹਿਬ ਸਰਤਾਲ ਅਨਦਰ ਆਵਰ ਟੂ ਗੋ ਟਿਲ 12 o'clock ਐਂਡ ਵੀ ਹੋਪ ਯੂ ਇੰਜੋਏਡ ਦ ਫਰਸਟ ਆਵਰ lots of great new Punjabi songs we're going to play in the next hour so sit back relax and enjoy and before we do start the show wellness wednesdays are head down to the waterfront for a free community wellness event at James Street Plaza this monthly summer event features sunset yoga fitness classes group

0: ਕੀ ਹਾਲ ਹੈ ਭਾਜੀ, ਕਿਵੇਂ ਹੋ?
1: ਇਕਦਮ ਰੈਡੀ ਵੀਰੇ, ਪਰ ਸੱਚ ਦੱਸਾਂ, ਪੈਕ ਚੋਜ਼ ਆਪਣੀ ਜਗ੍ਹਾ, ਆਪਣੇ ਪੰਜਾਬ ਦੀ ਤੇ ਗੱਲ ਹੀ ਹੋਰ ਹੈ।
0: ਛੱਡੂ ਕਨੇਡਾ ਭਾਜੀ, ਆਜੂ ਫਿਰ ਪੰਜਾਬ।
1: ਚੱਲ ਤੂੰ ਮੇਰੀ ਗੱਡੀ ਰੈਡੀ ਰੱਖ, ਮੈਂ ਹੁਣੇ ਆ ਰਿਹਾ।